ਚਾਹੋ, ਨਾਨਕ ਹੁਕਮੇ ਆਵੋ ਜਾਹੋ। ਤਿਰਤ ਤਪ ਦਿਆ ਤਾ ਤਾਨ, ਜੇ ਕੋ ਪਾਵੇ ਤਿਲ ਕਾ ਮਾਨ। ਸੁਣਿਆ ਮਨ ਅਮਨ ਗੀਤ ਪਾਓ, ਅੰਤਰਗਤ ਤਿਰਤ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿੰਗਣ ਕੀਤੇ ਭੋਗ ਨ ਹੋਏ। ਸਵਾਸਥ ਆਤ ਬਾਣੀ ਪਰਮਾਓ, ਸਤ ਸਹਾਨ ਸਦਾ ਮਨ ਚਾਓ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੁਰਤੀ ਨਾ ਹੋ ਕਵਣ ਜਿਰਹੋ ਆਖ।

ਵਾਹਿਗੁਰੂ ਵਾਹਿਗੁਰੂ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਾਸ ਹੋਈ ਪ੍ਰਥਮ ਭਗਵਤੀ ਸਿਮਰਖੇ ਗੁਰੂ ਨਾਨਕ ਲੈ ਦੇ ਆਏ ਫਿਰ ਅੰਗਰ ਗੁਰੂ ਥੇ ਅਮਰ ਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਇ ਸ੍ਰੀ ਹਰ ਕ੍ਰਿਸ਼ਨ ਦਿਆਏ ਚਿਤ ਤੈ ਸਭ ਦੁਖ ਜਾਏ ਤੈ ਬਹਾਦੁਰ ਸਿਮਰਿਏ ਕਰ ਨਾਉ ਨਿਧਾ ਵੇਦਾਏ ਸਭ ਤਾਇ ਹੋਏ ਸਾਹਿਬ ਦਾਸ ਵਾ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਾਇ ਹੋਏ ਸਾਹਿਬ ਦਾਸਾਂ ਪਤਿਸ਼ਾਹ ਦੀ ਜੋਤ ਦਾਨ ਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਤੀ ਦਾਦਾ ਦੀ ਅੰਦਰ ਕੇ ਭੁੱਲ ਜੀ ਸਤਨਾਮ ਪੰਜਾ ਪਿਆਰ ਚੌਹਬ ਸਾਹਿਬ ਸਾਰੇ ਚਲੇ ਮੁਕਤੀਆ ਹਾਥੀਆ ਚਾਪੀਆ ਥਾਪੀਆ ਜਿਨ ਨਾਮ ਜਾਪੀਆ ਵੰਧ ਚਾਕੇ ਦੇਖ ਜਲਾਏ ਦੇਖ ਵਾਹੀ ਦੇਖੇ ਆਂਦੇ ਦਿੱਤੀ ਕੀਤਾ ਤਿੰਨ ਪਿਆਰੇ ਸੱਚਿਆ ਰਿੰਦੀ ਕਮਾਇ ਦਾਦੀ ਅੰਦਰ ਕੇ ਬੋਲ ਜੀ ਸਤਨਾਮ ਜਿਨ ਸਿੰਘਾ ਸਿੰਘਾਰ ਦੇ ਧਰਮ ਹੈ ਸਥਿਤ ਸਥਿਤੇ ਬੰਦ ਬੰਦ ਕਟਾਇ ਕੋਪਿਲ ਹਰਿਆਨ ਚਕੁਰੇ ਦੇ ਚਰੇ ਆਰੇ ਨਾ ਚਰੇ ਗੇ ਗੁਰਦੁਆਰੇ ਦੇ ਸੇਵਲੇ ਗੁਰਬਾਨੀ ਕੀਤੀਆ ਧਰਮ ਨਾਹਿਆ ਰੇ ਸਿੱਖੀ ਕੈਸਾ ਸਵਾਸਾ ਨਾਨੀ ਬਾਈ ਤਿੰਨ ਦੀ ਕਮਾਇ ਦਾਦੀ ਅੰਦਰ ਕੇ ਬੋਲ ਜੀ ਸਤਨਾਮ ਸਾਰੇ ਤਕ ਤਤ ਸਰਬਤ ਗੁਰਦੁਆਰੇ ਦਾਦੀ ਅੰਦਰ ਕੇ ਬੋਲ ਜੀ ਸਤਨਾਮ ਰਿਤਮੇ ਸਰਬਤ ਕੋਚਿ ਜੀ ਕੀ ਅਰਦਾਸ ਜੀ ਸਰਬਤ ਕੋਚਿ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਰਗ ਸਰਬ ਸੁਖ ਹੋਵੇ ਚਾਂ ਚਾਂ ਕੋਚਿ ਜੀ ਸਾਹਿਬ ਚਾਂ ਚਾਂ ਰਚ ਰਹਿਤ ਦੇਖ ਦੇਖ ਫਤਿਹ ਬਿਰਦ ਕੀ ਪੇਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਕੋਚਿ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਿਦਾਨ ਕੇਸਦਾਨ ਰਹਿਤਾਨ ਬਿਵੇਕਦਾਨ ਵਿਸਾਦਾਨ ਭਰੋਸਾਦਾਨ ਦਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਦਰਸ਼ਨਿਸ਼ਨਾਨ ਚੌਂਕੀਆਂ ਜੁਗ ਬੁਗ ਜੁਗ ਜੁਗ ਥਾਉ ਦਾਰਮ ਕੇ ਜੈ ਕਰ ਬੋਲ ਜੀ ਸਤਨਾਮ ਹੇ ਨਮਾਨੇ ਨਿਮਾਨ ਦੇ ਥਾਨੇ ਦੇ ਥਾਂਦੇ ਓਤੀ ਦੇ ਸੱਚ ਪਿਤਾ ਆਪ ਵਾਹਿਗੁਰੂ O true Guru, by thy grace, we have joined together in the ambrosial hours of this morning as a satsangat to sing thy sweet hymns, to meditate upon thy holy name, and to receive darshan of our beloved Siddhi Guru Granth Sahib Ji. May these things find a loving place in our hearts and serve to draw our souls closer towards thee. We stand before thee this morning, dear Lord, with hands folded and head bowed, in gratitude for the countless gifts that you bestow upon us every day. Thank you for this breath of life. Thank you for this path of Dharma. Thank you for the legacy of Siddhi Singh Sai Bhai Sabra Bhajan Singh Khalsa Yogaji, who brought us to your lotus feet. May we live those teachings that he has brought to us. May we share those teachings with the hungry humanity. And may we preserve those teachings in their integrity and their dignity. And bless our children that they may grow to become the saints, heroes, and givers of tomorrow. And bless Miri Piri Academy that it may continue to train and teach the leaders of tomorrow. By thy grace, a city of Kanpat has been completed in the allotted time. City of Kanpat is dedicated to worldwide peace and prosperity, blessings and health and healing for BBG, blessings to Miri Piri Academy, complete healing for Dayakar surgery, birthday blessings for Amarjeet Kaur, healing for Darshan Singh, birthday blessings for Satsiri Kaur on Friday, and so many names who have been placed on this Ardas sheet asking for thy blessings and healing. May the light of Guru Ram Dass surround them, protect them, uplift them, and heal them in every way. Guru Prasad is placed before thee. May it be infused with the strength of steel and the sweetness of Naam. May it remind us that all things come in thy sweet will. And bless this earth with peace. Bless this earth with peace. Bless this earth with peace. May the drums of war be stilled. May the killing stop. May we learn to resolve our differences with grace, peace, and dignity to all.
As we hear the Sukham Nam, it may go deep into our hearts and serve to guide us on this day. Akarvada gata bulchuf mafkarani sarbate karas raskarani se piyari mel jinamilya teranam chitave nanakanam charitikala teri bani sarbata. Wahi Guruji ka khalsa, Wahi Guruji ki fateh. Agya Baya Kalki Tabi Chalayo Panta Sabasi Kanko Hukamehe Guru Maniyo Granta Guru Granta Ji Maniyo Prakita.